0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਏ ਹਰਜੀਤ ਕੌਰ। ਲਹੂਆਂ ਦੇ ਸੰਗ ਲਿਖੀ ਗਈ ਹੈ ਅਲਖ ਤੇਰੀ ਦੀ ਲੰਮੀ ਗਾਥਾ, ਜੈ ਭਾਰਤ ਮਾਤਾ ਜੈ ਭਾਰਤ ਮਾਤਾ। ਸ਼ਿਵ ਕੁਮਾਰ ਬਟਾਲਵੀ ਦੀ ਲਿਖੀਆਂ ਇਹ ਪੰਕਤੀਆਂ ਉਹਨਾਂ ਸ਼ੂਰ ਵੀਰਾਂ ਦੀ ਸ਼ਹਾਦਤ ਨੂੰ ਚੇਤੇ ਕਰਾਉਂਦੀਆਂ ਨੇ ਜਿਨ੍ਹਾਂ ਨੇ ਹੱਸਦੇ ਹੱਸਦੇ ਜਾਨਾਂ ਵਾਰੀਆਂ, ਜੰਗੇ ਆਜ਼ਾਦੀ ਦੇ ਮੈਦਾਨ ਵਿੱਚ ਨਿਰਭੈ ਹੋ ਕੇ ਖਲੋਤੇ ਰਹੇ, ਕੁਰਬਾਨੀਆਂ ਦਿੱਤੀਆਂ ਤਾਂ ਜਾ ਕੇ ਅਸੀਂ ਆਜ਼ਾਦ ਮੁਲਕ 'ਚ ਸੌਖਾ ਸਾਹ ਲੈ ਸਕੇ। ਦੋ ਦਿਨਾਂ ਬਾਅਦ ਆਜ਼ਾਦੀ ਦਿਵਸ ਏ, ਇਸ ਲਈ ਅੱਜ ਅਸੀਂ ਦੇਸ਼ ਭਗਤੀ ਦਾ ਕਵੀ ਦਰਬਾਰ ਆਯੋਜਿਤ ਕੀਤਾ ਏ, ਜਿਸ 'ਚ ਸੱਦੇ ਗਏ ਸਾਰੇ ਕਵੀ ਦੇਸ਼ ਪਿਆਰ ਦੀਆਂ ਰਚਨਾਵਾਂ ਲੈ ਕੇ ਆਏ ਨੇ। ਗੁਰਚਰਨ ਸਿੰਘ ਚਰਨ, ਰਾਜਵੰਤ ਕੌਰ ਰਾਜ, ਪਵਨ ਕੁਮਾਰ ਤੇ ਸੁਭਾਸ਼ ਚੰਦਰ ਉਰਫ ਪਾਸ਼ੀ ਮੁਲਤਾਨੀ, ਸਾਰੇ ਹੀ ਕਵੀ ਕਵਿਤਾਵਾਂ ਦੇ ਪ੍ਰਵਾਹ 'ਚ ਵਗਦੇ ਕਵੀ ਨੇ। ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਸਭ ਤੋਂ ਪਹਿਲਾਂ ਪੰਜਾਬੀ ਦੇ ਸਿਰਮੌਰ ਕਵੀ ਨੂੰ ਮਾਣ ਦੇਣਾ ਚਾਹੀਦਾ ਹੈ, ਉਹ ਨੇ ਗੁਰਚਰਨ ਸਿੰਘ ਚਰਨ ਜੀ, ਜਿਨ੍ਹਾਂ ਦੇ ਬਾਰੇ ਮੈਂ ਦੋ ਲਫ਼ਜ਼ ਕਹਾਂਗੀ। ਸ਼ਬਦ ਜਦੋਂ ਦੇਸ਼ ਭਗਤੀ ਦੇ ਭਾਵ 'ਚ ਡੁੱਬਦੇ ਨੇ, ਕਲਮ ਜਦੋਂ ਦੇਸ਼ ਪਿਆਰ ਦੀ ਸਿਆਹੀ 'ਚ ਡੁੱਬਦੀ ਏ, ਤਾਂ ਵੀਰ ਰਸ ਦੀ ਕਵਿਤਾ ਦੀ ਸਿਰਜਣਾ ਹੁੰਦੀ ਏ। ਚਰਨ ਜੀ ਨੇ ਜਿੱਥੇ ਸਮਾਜਕ ਧਾਰਮਿਕ ਕਵਿਤਾਵਾਂ ਲਿਖੀਆਂ ਨੇ, ਉੱਥੇ ਹੀ ਇਹਨਾਂ ਦੀਆਂ ਕਵਿਤਾਵਾਂ 'ਚ ਦੇਸ਼ ਭਗਤੀ ਵੀ ਕੁੱਟ ਕੁੱਟ ਕੇ ਭਰੀ ਹੋਈ ਏ। ਤੇ ਗੁਰਚਰਨ ਸਿੰਘ ਚਰਨ ਜੀ ਦੇਸ਼ ਪਿਆਰ ਦੀ ਕਵਿਤਾ ਸਾਡੇ ਨਾਲ ਸਾਂਝੀ ਕਰਨਗੇ।
1: ਇੱਕ ਰਵਾਇਤ ਪੇਸ਼ ਕਰ ਰਿਹਾ ਖੂਨ ਸ਼ਹੀਦਾਂ ਦਾ, ਅਰਜ਼ ਕਰਦਾ ਕਿ ਜਿੱਥੇ ਖੂਨ ਸ਼ਹੀਦਾਂ ਦਾ ਡੁੱਲਦਾ ਏ, ਉੱਥੇ ਮਹਿਲ ਆਜ਼ਾਦੀ ਦੇ ਖੜੇ ਹੁੰਦੇ ਹੁੰਦੇ ਕਦੇ ਗੁਲਾਮ ਨੇ ਜ਼ਿੰਦਗੀ ਵਿੱਚ ਹੱਸ ਹੱਸ ਚੋ ਫਾਂਸੀ ਤੇ ਚੜੇ ਹੁੰਦੇ, ਮਿਟ ਜਾਂਦੇ ਨੇ ਜ਼ੁਲਮ ਕਮਾਉਣ ਵਾਲੇ, ਨਾਮ ਉਹਨਾਂ ਦਾ ਚਰਨ ਨਹੀਂ ਕੋਈ ਲੈਂਦਾ, ਔਰ ਦੁਨੀਆ ਉਹਨਾਂ ਦੀ ਮਿੱਟੀ ਨੂੰ ਪੂਜਦੀ ਏ ਜਿਹੜੇ ਵਾਂਗ ਪਰਵਾਨਿਆਂ ਸੜੇ ਹੁੰਦੇ, ਜਿਹੜੇ ਵਾਂਗ ਪਰਵਾਨ

0: ਜਿਹੜੇ ਵਾਂਗ ਪਰਵਾਨੇ ਆ ਸਾਡੇ। ਹੁਣ ਮੈਂ ਗੀਤ ਪੇਸ਼ ਕਰ ਰਿਹਾ, ਦੇਸ਼ ਦੀ ਆਜ਼ਾਦੀ ਲਈ ਮੇਰੇ ਵਾਅਦੇ ਤੇ ਪ੍ਰਣ, ਕਿ ਦੇਸ਼ ਦੀ ਆਜ਼ਾਦੀ ਲਈ ਜਾਨਾਂ ਅਸੀਂ ਵਾਰਾਂਗੇ, ਦੇਸ਼ ਦੀ ਆਜ਼ਾਦੀ ਲਈ ਜਾਨਾਂ ਅਸੀਂ ਵਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ। ਅਰਜ਼ ਕਰਦਾ ਮੇਰੇ ਬੁਰੇ ਮਨਸੂਬੇ ਜਿਹੜਾ ਧਾਰ ਕੋਈ ਆਵੇਗਾ, ਦੇਸ਼ ਦੇ ਜਵਾਨਾਂ ਕੋਲੋਂ ਮਾਰ ਕੋਈ ਖਾਵੇਗਾ। ਅਰਜ਼ ਕਰਦਾ ਕਿ ਹੱਸ ਹੱਸ ਦੁੱਖੜੇ ਦੇਸ਼ ਲਈ ਸਹਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ। ਸਾਨੂੰ ਸਾਡਿਆਂ ਸ਼ਹੀਦਾਂ ਉੱਤੇ ਪੂਰਾ ਪੂਰਾ ਮਾਣ ਹੈ, ਇਹਨਾਂ ਨਾਲ ਦੁਨੀਆਂ ਤੇ ਸਾਡੀ ਪਹਿਚਾਣ ਹੈ। ਦਰਜ ਕਰਦਾ ਇਹਨਾਂ ਦੀਆਂ ਨੀਤੀਆਂ ਦਾ ਮੁੱਲ ਅਸੀਂ ਤਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ। ਕਾਰਗਿਲ ਜਿਹੀਆਂ ਜੰਗਾਂ ਜਿੱਤ ਕੇ ਵਿਖਾਈਆਂ ਨੇ, ਕਾਰਗਿਲ ਜਿਹੀਆਂ ਜੰਗਾਂ ਜਿੱਤ ਕੇ ਵਿਖਾਈਆਂ ਨੇ, ਵਾਰੀਆਂ ਜਵਾਨੀਆਂ ਨੇ ਦੇਸ਼ ਦੇ ਸਿਪਾਹੀਆਂ ਨੇ। ਭੁੱਲਾਂਗੇ ਨਾ ਉਹਨਾਂ ਨੂੰ ਨਾ ਕਦੀ ਵੀ ਵਿਸਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ। ਦੇਸ਼ ਲਈ ਜੀਵਾਂਗੇ ਤੇ ਦੇਸ਼ ਦੇ ਲਈ ਮਰਾਂਗੇ, ਵਤਨ ਪਿਆਰੇ ਲਈ ਹਰ ਦੁੱਖ ਸੁੱਖ ਜਰਾਂਗੇ। ਬਾਈ ਕਰਨਗੇ ਗੱਦਾਰੀ ਜਿਹੜੇ ਚੁਣ ਚੁਣ ਮਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ। ਫਿਰ ਅਸੀਂ ਦੇਸ਼ ਨੂੰ ਸੋਨੇ ਦੀ ਚਿੜੀਆ ਬਣਾਵਾਂਗੇ, ਔਰ ਨਸ਼ਾ ਦੇਸ਼ ਪ੍ਰੇਮ ਦਾ ਸਭ ਨੂੰ ਚੜਾਵਾਂਗੇ, ਗੰਗਾ ਦੇ ਪਾਣੀਆਂ ਦੀ ਸਹੁੰ ਅਸੀਂ ਖਾਵਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ। ਕਿ ਪਿੰਜਰੇ 'ਚ ਪੰਛੀ ਵੀ ਗੁਲਾਮੀ ਨਹੀਂ ਸਹਾਰਦਾ, ਪਿੰਜਰੇ 'ਚ ਪੰਛੀ ਵੀ ਗੁਲਾਮੀ ਨਹੀਂ ਸਹਾਰਦਾ, ਔਰ ਜਦੋਂ ਤੀਕ ਚਰਨ ਉਹ ਉਡਾਰੀ ਨਹੀਂ
1: ਹਮਾਰਦਾ।
0: ਸੋਚ ਅਸੀਂ ਆਪਣੀ ਆਜ਼ਾਦੀ ਲਈ ਵਿਚਾਰਾਂਗੇ, ਜਿੱਤ ਕੇ ਵਿਖਾਵਾਂਗੇ ਕੋਈ ਮੋਰਚਾ ਨਹੀਂ ਹਾਰਾਂਗੇ, ਕੋਈ ਮੋਰਚਾ ਨਹੀਂ ਹਾਰਾਂਗੇ,
2: ਨਹੀਂ ਹਾਰਾਂਗੇ। ਬਹੁਤ ਅੱਛਾ, ਬਹੁਤ ਵਧੀਆ ਗੁਰਚਰਨ ਸਿੰਘ ਚਰਨ ਜੀ। ਆਜ਼ਾਦੀ ਦੇ ਜਸ਼ਨ ਦਾ ਮਤਲਬ ਹੈ ਹਰ ਭਾਰਤੀ ਦੇ ਦਿਲ 'ਚ ਏਕਾ ਤੇ ਪ੍ਰੇਮ ਹੋਵੇ। ਦੇਸ਼ ਦੀ ਹਿਫਾਜ਼ਤ ਵਿੱਚ ਜਾਨ ਵੀ ਕੁਰਬਾਨ ਹੈ, ਸਾਡਾ ਭਾਰਤ ਮਹਾਨ, ਸਾਡੀ ਜਾਨ ਸਾਡੀ ਸ਼ਾਨ ਹੈ। ਤੇ ਹੁਣ ਸਾਡੇ ਨਾਲ ਬੈਠੇ ਨੇ ਪਵਨ ਕੁਮਾਰ ਜੀ। ਇਹਨਾਂ ਨੇ ਬਹੁ ਗਿਣਤੀ 'ਚ ਬੇਮਿਸਾਲ ਕਵਿਤਾਵਾਂ ਲਿਖੀਆਂ ਨੇ, ਪਰ ਦੇਸ਼ ਭਗਤੀ ਦੀਆਂ ਕਵਿਤਾਵਾਂ ਤੇ ਇਹ ਲਗਾਤਾਰ ਧੁਰੋਂ ਲਿਖਦੇ ਆ ਰਹੇ ਨੇ। ਪਵਨ ਜੀ, ਦੇਸ਼ ਪਿਆਰ ਦਰਸਾਉਂਦੀ ਆਪਣੀ ਵਧੀਆ ਜੀ ਕਵਿਤਾ ਨਾਲ ਸਾਨੂੰ ਨਵਾਜ਼ੋ।
3: ਤਰਨਮ ਦੇ ਵਿੱਚ
2: ਤੁਹਾਨੂੰ ਬਹੁਤ ਵਧੀਆ, ਬਹੁਤ ਵਧੀਆ।
4: ਸਾਡੇ ਭਾਰਤ ਦੇਸ਼ੀ ਸ਼ਾਨ ਹੈ ਸਾਡਾ ਝੰਡਾ ਤਿੰਨ ਰੰਗ ਦਾ, ਭਾਰਤ ਦੇਸ਼ ਦੀ ਸ਼ਾਨ ਹੈ ਸਾਡਾ ਝੰਡਾ ਤਿੰਨ ਰੰਗ ਦਾ।

0: ਨਾਲ ਸਾਂਝੀ ਕਰਨਗੇ ਸੁਭਾਸ਼ ਚੰਦਰ ਉਰਫ ਭਾਸ਼ੀ ਮੁਲਤਾਨੀ ਜੀ।
1: ਆਪਣੇ ਵਤਨ ਦੀ ਮਿੱਟੀ ਤੋਂ ਮੈਂ ਜਾਨ ਨਿਸਾਰ ਕਿਉਂ ਨਾ ਕਰਾਂ,
0: ਕਿਉਂ ਨਾ ਕਰਾਂ,
2: ਵਾਹ,
1: ਆਪਣੇ ਵਤਨ ਦੀ ਮਿੱਟੀ ਤੋਂ ਮੈਂ ਜਾਨ ਨਿਸਾਰ ਕਿਉਂ ਨਾ ਕਰਾਂ, ਮੇਰੇ ਰੋਮ ਰੋਮ ਵਿੱਚ ਭਾਰਤ ਹੈ ਮੈਂ ਇਸ ਨਾਲ ਪਿਆਰ ਕਿਉਂ ਨਾ ਕਰਾਂ, ਮੇਰੇ ਰੋਮ ਰੋਮ ਵਿੱਚ ਭਾਰਤ ਹੈ ਮੈਂ ਇਸ ਨਾਲ ਪਿਆਰ ਕਿਉਂ ਨਾ ਕਰਾਂ। ਇੱਥੇ ਪਿਆਰ ਦੀਆਂ ਫਸਲਾਂ ਉੱਗਦੀਆਂ ਨੇ, ਨਹੀਂ ਇੱਥੇ ਕੋਈ ਰਾਗ ਦਵੇਸ਼। ਇੱਥੇ ਪਿਆਰ ਦੀਆਂ ਫਸਲਾਂ ਉੱਗਦੀਆਂ ਨੇ, ਨਹੀਂ ਇੱਥੇ ਕੋਈ ਰਾਗ ਦਵੇਸ਼। ਪੂਰੇ ਵਿਸ਼ਵ ਨੂੰ ਦੇ ਰਿਹਾ ਜੋ ਅਮਨ ਸ਼ਾਂਤੀ ਦਾ ਸੰਦੇਸ਼, ਪੂਰੇ ਵਿਸ਼ਵ ਨੂੰ ਦੇ ਰਿਹਾ ਜੋ ਅਮਨ ਸ਼ਾਂਤੀ ਦਾ ਸੰਦੇਸ਼, ਇਹਦੇ ਅਮਰ ਅਸੂਲਾਂ ਦਾ ਮੈਂ ਪ੍ਰਚਾਰ ਕਿਉਂ ਨਾ ਕਰਾਂ।
0: ਬਹੁਤ ਅੱਛਾ।
1: ਕੁੱਲ ਦੁਨੀਆਂ ਤੋਂ ਭਾਰਤ ਦਾ ਬਿਲਕੁਲ ਹੀ ਚਲਨ ਨਿਆਰਾ ਹੈ, ਤਹਿਜ਼ੀਬ ਹੈ ਗੰਗਾ ਜਮਨਾ ਦੀ, ਮਿਲਵਰਤਨ ਭਾਈਚਾਰਾ ਹੈ।
0: ਬਹੁਤ ਅੱਛਾ।
1: ਕੁੱਲ ਦੁਨੀਆਂ ਤੋਂ ਭਾਰਤ ਦਾ ਬਿਲਕੁਲ ਹੀ ਚਲਨ ਨਿਆਰਾ ਹੈ, ਤਹਿਜ਼ੀਬ ਹੈ ਗੰਗਾ ਜਮਨਾ ਦੀ, ਮਿਲਵਰਤਨ ਭਾਈਚਾਰਾ ਹੈ, ਮੈਂ ਆਪਣੇ ਆਪੇ ਨੂੰ ਇਸ ਦੇ ਚਰਨਾਂ ਤੋਂ ਨਿਸਾਰ ਕਿਉਂ ਨਾ ਕਰਾਂ,
0: ਕਿਉਂ ਨਾ ਕਰਾਂ,
1: ਮੇਰੇ ਰੋਮ ਰੋਮ ਵਿੱਚ ਭਾਰਤ ਹੈ ਮੈਂ ਇਸ ਨਾਲ ਪਿਆਰ ਕਿਉਂ ਨਾ ਕਰਾਂ। ਗੌਰ ਕਰਨਾ, ਮਨਸੂਬੇ ਉਹਨਾਂ ਦੇ ਚੱਲਣੇ ਨਹੀਂ ਜੋ ਸਾਨੂੰ ਲੜਾਉਣਾ ਚਾਹੁੰਦੇ
0: ਨੇ,
1: ਮਨਸੂਬੇ ਉਹਨਾਂ ਦੇ ਚੱਲਣੇ ਨਹੀਂ ਜੋ ਸਾਨੂੰ ਲੜਾਉਣਾ ਚਾਹੁੰਦੇ ਨੇ, ਉਹਨਾਂ ਨੇ ਆਪ ਹੀ ਮਿਟ ਜਾਣੇ ਜੋ ਸਾਨੂੰ ਮਿਟਾਉਣਾ ਚਾਹੁੰਦੇ ਨੇ। ਵਕਤ ਰਹਿੰਦਿਆਂ ਸੁਧਰ ਜਾਓ ਮੈਂ ਖਬਰਦਾਰ ਕਿਉਂ ਨਾ ਕਰਾਂ, ਵਕਤ ਹੁੰਦਿਆਂ ਸੁਧਰ ਜਾਓ ਮੈਂ ਖਬਰਦਾਰ ਕਿਉਂ ਨਾ ਕਰਾਂ, ਮੇਰੇ ਰੋਮ ਰੋਮ ਵਿੱਚ ਭਾਰਤ ਹੈ ਮੈਂ ਇਸ ਨਾਲ ਪਿਆਰ ਕਿਉਂ ਨਾ ਕਰਾਂ। ਇੱਕ ਹੋਰ ਖਿਆਲ ਦੇਖਣਾ, ਨਫ਼ਰਤ ਦੀ ਅੱਗ ਵਿੱਚ ਸੜ ਰਹੀ ਈਰਖਾ ਦੀ ਮਾਰੀ ਦੁਨੀਆ, ਭਾਰਤ ਦੇ ਵੱਲ ਵੇਖ ਰਹੀ ਹੈ ਸਾਰੀ ਦੀ ਸਾਰੀ ਦੁਨੀਆ, ਪਿਆਰ ਦੀ ਠੰਡਕ ਨਾਲ ਮੈਂ ਇਹ ਜਗ ਠੰਡਾ ਠਾਰ ਕਿਉਂ ਨਾ ਕਰਾਂ।
0: ਬਹੁਤ ਅੱਛਾ, ਬਹੁਤ ਅੱਛਾ।
1: ਪਿਆਰ ਦੀ ਠੰਡਕ ਨਾਲ ਮੈਂ ਇਹ ਜਗ ਠੰਡਾ ਠਾਰ ਕਿਉਂ ਨਾ ਕਰਾਂ, ਮੇਰੇ ਰੋਮ ਰੋਮ ਵਿੱਚ ਭਾਰਤ ਹੈ ਮੈਂ ਇਸ ਨਾਲ ਪਿਆਰ ਕਿਉਂ ਨਾ ਕਰਾਂ। ਇੱਕ ਹੋਰ ਖਿਆਲ ਦੇਖਣਾ
0: ਜੀ,
1: ਹੱਥ ਫੌਲਾਦੀ ਭਾਰਤ ਮਾਂ ਦੇ ਸਪੂਤਾਂ ਦੇ, ਮੂੰਹ ਤੋੜ ਜਵਾਬ ਜੋ ਦਿੰਦੇ ਨੇ ਵੈਰੀ ਦੀਆਂ ਕਰਤੂਤਾਂ ਦੇ, ਇਹੋ ਜਿਹੇ ਵੀਰ ਜਵਾਨਾਂ ਨੂੰ ਮੈਂ ਨਮਸਕਾਰ ਕਿਉਂ ਨਾ ਕਰਾਂ, ਇਹੋ ਜਿਹੇ ਵੀਰ ਜਵਾਨਾਂ ਨੂੰ ਮੈਂ ਨਮਸਕਾਰ ਕਿਉਂ ਨਾ ਕਰਾਂ, ਮੇਰੇ ਰੋਮ ਰੋਮ ਵਿੱਚ ਭਾਰਤ ਹੈ ਮੈਂ ਇਸ ਨਾਲ ਪਿਆਰ ਕਿਉਂ ਨਾ ਕਰਾਂ। ਤਿਰੰਗੇ ਦੀ ਅਗਵਾਈ ਹੇਠ ਹੁਣ ਕੁੱਲ ਦੁਨੀਆਂ ਨੇ ਆਉਣਾ ਹੈ, ਦੁਨੀਆਂ ਦੇ ਅਸਮਾਨ ਉੱਤੇ ਹੁਣ ਤਿਰੰਗੇ ਨੇ ਲਹਿਰਾਉਣਾ ਹੈ। ਭਾਸ਼ੀ ਭਾਰਤ ਦੇ ਲੋਕਤੰਤਰ ਦੀ ਜੈ ਜੈਕਾਰ ਕਿਉਂ ਨਾ ਕਰਾਂ, ਭਾਸ਼ੀ ਭਾਰਤ ਦੇ ਲੋਕਤੰਤਰ ਦੀ ਜੈ ਜੈਕਾਰ ਕਿਉਂ ਨਾ ਕਰਾਂ, ਮੇਰੇ ਰੋਮ ਰੋਮ ਵਿੱਚ ਭਾਰਤ ਹੈ ਮੈਂ ਇਸ ਨਾਲ ਪਿਆਰ ਕਿਉਂ ਨਾ ਕਰਾਂ, ਆਪਣੇ ਵਤਨ ਦੀ ਮਿੱਟੀ ਤੋਂ ਮੈਂ ਜਾਨ ਨਿਸਾਰ ਕਿਉਂ ਨਾ ਕਰਾਂ, ਮੇਰੇ ਰੋਮ ਰੋਮ ਵਿੱਚ ਭਾਰਤ ਹੈ ਮੈਂ ਇਸ ਨਾਲ ਪਿਆਰ ਕਿਉਂ ਨਾ ਕਰਾਂ, ਮੈਂ ਇਸ ਨਾਲ ਪਿਆਰ ਕਿਉਂ ਨਾ ਕਰਾਂ।
0: ਭਾਸ਼ੀ ਮੁਲਤਾਨੀ ਜੀ, ਲੱਗਦਾ ਹੈ ਦੇਸ਼ ਨਾਲ ਤੁਹਾਡਾ ਨਿੱਘਾ ਪਿਆਰ ਹੈ, ਆਪਣੀ ਕਵਿਤਾ ਰਾਹੀਂ ਦੇਸ਼ ਪਿਆਰ ਦਾ ਪ੍ਰਗਟਾਵਾ ਕੀਤਾ ਤੁਸੀਂ। ਕਿਸੇ ਦੇਸ਼ ਦੇ ਵਾਸੀਆਂ ਦੀਆਂ ਸ਼ਹੀਦਾਂ ਪ੍ਰਤੀ ਭਾਵਨਾਵਾਂ ਜਿੰਨੀਆਂ ਡੂੰਘੀਆਂ ਹੁੰਦੀਆਂ ਜਾਂਦੀਆਂ ਨੇ, ਓਨੀ ਹੀ ਉਸ ਰਾਸ਼ਟਰ ਦੀ ਨੀਂਹ ਪੱਕੀ ਹੁੰਦੀ ਜਾਂਦੀ ਹੈ। ਕਵੀਆਂ ਵੱਲੋਂ ਪੜੀਆਂ ਗਈਆਂ ਕਵਿਤਾਵਾਂ ਰਾਹੀਂ ਇਹੀ ਸੁਨੇਹਾ ਮਿਲਦਾ ਹੈ ਕਿ ਦੇਸ਼ ਭਗਤੀ ਇੱਕ ਉੱਚੀ ਤੇ ਸੁੱਚੀ ਭਾਵਨਾ ਹੈ, ਤੇ ਹਾਲੇ ਸਮਾਂ ਬਾਕੀ ਹੈ। ਦੇਸ਼ ਪਿਆਰ ਨੂੰ ਅਸੀਂ ਹੋਰ ਡੂੰਘਾ ਦਿਲ ਵਿੱਚ ਵਸਾਉਣਾ ਹੈ ਤੇ ਸਮਰਪਣ ਨੂੰ ਵਧਾਉਣਾ ਹੈ। ਇਸ ਲਈ ਦੇਸ਼ ਪਿਆਰ ਦੀ ਇੱਕ ਹੀ ਕਵਿਤਾ ਹੋਰ ਸੁਣਦੇ ਹਾਂ, ਤੇ ਇੱਕ ਵਾਰੀ ਫੇਰ ਸਾਡੇ ਰੂਬਰੂ ਹੋ ਰਹੇ ਨੇ ਗੁਰਚਰਨ ਸਿੰਘ ਚਰਨ ਜੀ।
3: ਮੈਂ ਜਿਹੜੀ ਕਵਿਤਾ ਪੇਸ਼ ਕਰ ਰਿਹਾ ਜੀ, ਕਿ ਸਰਦਾਰ ਭਗਤ ਸਿੰਘ ਦੀ ਬਾਪੂ ਵੱਲ ਚਿੱਠੀ।
0: ਅੱਛਾ, ਵਾਹ, ਬਹੁਤ ਵਧੀਆ।
3: ਕਿ ਜਿਨ੍ਹਾਂ ਦਿਲਾਂ ਵਿੱਚ ਦੇਸ਼ ਪਿਆਰ ਹੁੰਦਾ, ਜਿਨ੍ਹਾਂ ਦਿਲਾਂ ਵਿੱਚ ਦੇਸ਼ ਪਿਆਰ ਹੁੰਦਾ, ਉਹ ਆਪਣੇ ਨਿਸ਼ਾਨੇ ਤੋਂ ਉੱਕਦੇ ਨੇ, ਉਹ ਆਪਣੇ ਨਿਸ਼ਾਨੇ ਤੋਂ ਉੱਕਦੇ ਨਹੀਂ, ਸਿਰ ਨੂੰ ਰੱਖ ਕੇ ਤਲੀ ਤੇ ਨਿਕਲ ਪੈਂਦੇ, ਮੌਤ ਵੇਖ ਕੇ ਕਦੇ ਉਹ ਲੁਕਦੇ ਨਹੀਂ, ਦੁਰ ਦਰਗਾਹੋਂ ਜੋ ਬਣ ਕੇ ਸ਼ਹੀਦ ਆਉਂਦੇ, ਜਜ਼ਬੇ ਉਹਨਾਂ ਦੇ ਪਿਆਰ ਦੇ ਸੁੱਕਦੇ ਨਹੀਂ, ਉਹ ਲੈਂਦੇ ਖੂਨੀ ਤੂਫਾਨਾਂ ਦੇ ਨਾਲ ਟੱਕਰ, ਕਦੇ ਆਫਤਾਂ ਅੱਗੇ ਉਹ ਝੁਕਦੇ ਨਹੀਂ, ਕਦੇ ਆਫਤਾਂ ਅੱਗੇ ਉਹ ਝੁਕਦੇ ਨਹੀਂ। ਲਾਲਾ ਲਾਜਪਤ ਰਾਏ ਨੇ ਸ਼ਹੀਦੀ ਦਿੱਤੀ, ਲਾਲਾ ਲਾਜਪਤ ਰਾਏ ਨੇ ਸ਼ਹੀਦੀ ਦਿੱਤੀ, ਫਰਜ਼ ਮੇਰਾ ਵੀ ਮੈਨੂੰ ਲਲਕਾਰਦਾ ਏ, ਮੇਰੇ ਹਿਰਦੇ ਵੀ ਚਾਚੇ ਅਜੀਤ ਵਾਂਗੂ ਜਜ਼ਬਾ ਦੇਸ਼ ਦਾ ਠਾਠਾਂ ਮਾਰਦਾ ਏ, ਤੇ ਬਾਗ ਜਲਿਆਂ ਵਾਲੇ ਨੂੰ ਯਾਦ ਕਰਕੇ ਮੇਰਾ ਆਤਮਾ ਰਾਮ ਵੰਗਾਰਦਾ ਏ, ਉਹ ਮੈਂ ਵੀ ਦੇਸ਼ ਦੇ ਉੱਤੋਂ ਕੁਰਬਾਨ ਹੋਵਾਂ, ਵਾਰ ਵਾਰ ਕੋਈ ਮੈਨੂੰ ਪੁਕਾਰ, ਵਾਰ ਵਾਰ ਕੋਈ ਮੈਨੂੰ ਪੁਕਾਰਦਾ ਏ। ਸ਼ੇਰ ਅਰਜ਼ ਕਰਦਾ ਕਿ ਬੁਜ਼ਦਿਲ ਆਦਮੀ ਘਰਾਂ ਵਿੱਚ ਰਹਿਣ ਬੈਠੇ।

0: ਬੁੱਧ ਦਿਨ ਆਦਮੀ ਘਰਾਂ ਵਿੱਚ ਰਹਿਣ ਬੈਠੇ ਸੂਰ ਵੀਰ ਹੁੰਦੇ, ਰਾਖੇ ਪੱਗਦੇ ਨੇ ਉਹ ਖਾਤਰ ਦੇਸ਼ ਦੀ, ਜਿਹੜੇ ਸ਼ਹੀਦ ਹੁੰਦੇ ਮੇਲੇ ਉਹਨਾਂ ਦੀ ਯਾਦ ਵਿੱਚ
1: ਲੱਗਦੇ ਨੇ,
0: ਮੇਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ। ਅੱਗੇ ਅੱਜ ਕਰ ਰਿਹਾ ਜੀ, ਤੇ ਗਦਰੀ ਬਾਬੇ ਅਤੇ INA ਨੇ ਹੈ ਪੱਤ ਸੰਭਾਲਣ ਲਈ ਪੰਜਾਬ ਤਿਆਰ ਕੀਤਾ, ਤੇ ਬਚਪਨ ਵਿੱਚ ਬੰਦੂਕਾਂ ਉਗਾਉਣ ਵਾਲੇ ਭਗਤ ਸਿੰਘ ਨੂੰ ਸਾਡਾ ਸਰਦਾਰ
2: ਕੀਤਾ,
0: ਭਗਤ ਸਿੰਘ ਨੂੰ ਸਾਡਾ ਸਰਦਾਰ ਕੀਤਾ, ਬੰਬ ਸੁੱਟ ਕੇ ਉਹਨਾਂ ਅਸੈਂਬਲੀ ਵਿੱਚ ਬੋਲੇ ਕੰਨਾਂ ਦੇ, ਬੋਲੇ ਕੰਨਾਂ ਦੇ ਤਾਈਂ ਆਵਾਜ਼ ਦਿੱਤੀ, ਉਹ ਚੁੰਮਿਆ ਫਾਂਸੀ ਦਾ ਰਸਤਾ ਸੀ ਜਦੋਂ ਉਸਨੇ ਆਜ਼ਾਦੀ ਲਹਿਰ ਨੂੰ ਨਵੀਂ ਪਰਵਾਸ ਦਿੱਤੀ। ਅਰਜ ਕਰਦਾ ਕਿ ਖਬਰ ਮੇਰੀ ਸ਼ਹੀਦੀ ਦੀ ਸੁਣ ਕੇ ਤੇ, ਖਬਰ ਮੇਰੀ ਸ਼ਹੀਦੀ ਦੀ ਸੁਣ ਕੇ ਤੇ, ਆਪਣੇ ਨੈਣਾਂ ਚੋਂ ਨੀਰ ਵਹਾਈ ਨਾ ਤੂੰ, ਮੈਂ ਨਹੀਂ ਰੁਕਣਾ, ਮੈਂ ਵੀ ਸ਼ਹੀਦ ਹੋਣਾ, ਮੇਰੇ ਰਾਹ ਰੁਕਾਵਟਾਂ
1: ਪਾਈ ਨਾ ਤੂੰ,
0: ਮੇਰੇ ਰਾਹ ਰੁਕਾਵਟਾਂ ਪਾਈ ਨਾ ਤੂੰ। ਅੱਗੇ ਅਰਜ਼ ਕਰਦਾ ਜੀ, ਮੈਂ ਜਿਹੜੇ ਰਸਤਿਆਂ ਤੇ ਸਦਾ ਸ਼ੇਰ ਤੁਰਦੇ, ਉਹਨਾਂ ਰਸਤਿਆਂ ਤੇ ਤੁਰਦਾ ਜਾ ਰਿਹਾ ਹਾਂ, ਫਖਰ ਕਰ ਸ਼ਹਾਦਤ ਦਾ ਇੱਕ ਹੋਰ ਦੀਵਾ ਮੈਂ ਕੁੱਲ ਦੇ ਵਿੱਚ ਜਗਾ ਰਿਹਾ। ਮੈਨੂੰ ਫਿਕਰ ਹੈ ਬਚ ਜਾਏ ਪੁੱਤ ਮੇਰਾ, ਮੈਨੂੰ ਫਿਕਰ ਹੈ ਤੇਰਾ ਨਿਸ਼ਾਨ ਰਹਿ ਜਾਏ, ਮੈਨੂੰ ਫਿਕਰ ਹੈ ਤੇਰਾ ਨਿਸ਼ਾਨ ਰਹਿ ਜਾਏ, ਤੇਰੇ ਚਰਨਾਂ ਚ ਬੇਨਤੀ ਕਰ ਰਿਹਾ ਹਾਂ, ਚਰਨ ਸ਼ਹੀਦਾਂ ਚ ਮੇਰੀ ਪਛਾਣ ਰਹਿ
1: ਜਾਏ,
0: ਸ਼ਹੀਦਾਂ ਚ ਮੇਰੀ ਪਛਾਣ ਰਹਿ ਜਾਏ,
1: ਬਹੁਤ ਵਧੀਆ,
0: ਸ਼ਹੀਦਾਂ ਚ ਮੇਰੀ ਪਛਾਣ
1: ਬਹੁਤ।
3: ਚਰਨ ਜੀ ਜਵਾਬ ਨੇ ਤੁਹਾਡਾ, ਜਦੋਂ ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਉਦੋਂ ਦੇਸ਼ ਪਿਆਰ ਨਾਲ ਭਰਪੂਰ ਅਨੇਕਾਂ ਕਵਿਤਾਵਾਂ ਲਿਖੀਆਂ ਗਈਆਂ ਜੋ ਸ਼ੂਰ ਵੀਰਾਂ ਦੇ ਦਿਲਾਂ ਚ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਦਾ ਜਜ਼ਬਾ ਭਰਦੀਆਂ ਸਨ। ਤੇ ਹੁਣ ਪਵਨ ਕੁਮਾਰ ਜੀ ਨੂੰ ਗੁਜ਼ਾਰਿਸ਼ ਹੈ ਕਿ ਉਹ ਆਜ਼ਾਦੀ ਦਿਵਸ ਤੇ ਇੱਕ ਹੋਰ ਦੇਸ਼ ਪਿਆਰ ਦੀ ਕਵਿਤਾ ਸਾਡੇ ਸਨਮੁਖ ਰੱਖਣ। ਪਵਨ ਕੁਮਾਰ ਜੀ
4: ਸ਼ੁਕਰੀਆ ਜੀ, ਫਿਰ ਇੱਕ ਵਾਰ ਤੁਹਾਡੇ ਸਾਹਮਣੇ
3: ਜੀ,
4: ਫੌਜੀਆਂ ਦੇ ਹਰ ਇੱਕ ਜਿਹੜਾ ਫੌਜੀ ਆ ਉਹਨੂੰ ਸਮਰਪਿਤ ਹੈ ਮੇਰੀ।
3: ਵਾਹ ਵਾਹ ਵਾਹ, ਬਹੁਤ ਵਧੀਆ,
1: ਬਹੁਤ ਵਧੀਆ
3: ਜੀ ਇਰਸ਼ਾਦ।
4: ਮੇਰੇ ਭਾਰਤ

ਦੇ ਫੌਜੀਆ, ਤੇਰਾ ਰੁਤਬਾ ਬੜਾ ਮਹਾਨ, ਪਹਿਰੇਦਾਰ ਤੂੰ ਸਰਹੱਦ ਦਾ, ਤੇਥੋਂ ਡਰਦਾ ਕੁੱਲ ਜਹਾਨ। ਮੰਦਰ ਮਸਜਿਦ ਗੁਰਦੁਆਰੇ ਵਾਂਗਰਾਂ, ਤੈਨੂੰ ਮੰਨਦਿਆਂ ਅਸੀਂ ਭਗਵਾਨ, ਵੇ ਜਿੱਥੇ ਬਣਦੀ ਸਮਾਧ ਸ਼ਹੀਦ ਦੀ, ਸ਼ਹੀਦ ਦੀ।

ਦੇ ਸਕਦਾ ਨਾ ਤੇਰਾ ਕੋਈ ਮੁੱਲ ਵੇ, ਅੱਠੋਂ ਪੈਰ ਤੂੰ ਚੌਕੀਦਾਰ ਵੇ, ਦੇ ਸਕਦਾ ਨਾ ਤੇਰਾ ਕੋਈ ਮੁੱਲ ਵੇ, ਤੂੰ ਏ ਬੱਬਰ ਸ਼ੇਰ ਸਰਹੱਦ ਦਾ, ਤੂੰ ਏ ਬੱਬਰ ਸ਼ੇਰ ਸਰਹੱਦ ਦਾ, ਦੇਖ ਦੁਸ਼ਮਣਾਂ ਦੇ ਸੀਨੇ ਪੈਂਦੀ ਚੁੱਲ ਵੇ, ਤੂੰ ਏ ਬੱਬਰ ਸ਼ੇਰ ਸਰਹੱਦ ਦਾ, ਦੇਖ ਦੁਸ਼ਮਣ ਦੇ ਸੀਨੇ ਪੈਂਦੀ ਚੁੱਲ ਵੇ, ਮਹਾਭਾਰਤ ਲਈ ਅਟਲ ਇਰਾਦੇ ਤੇਰੇ, ਮਹਾਭਾਰਤ ਲਈ ਅਟਲ ਇਰਾਦੇ ਤੇਰੇ, ਵੇਖ ਬੈਰੀਆਂ

0: ਜਾਣ ਤੈਨੂੰ ਉਮਰਾਂ ਵੀ ਸਾਡੀਆਂ,
1: ਵਾਹ
0: ਲੱਗ
1: ਵਾਹ
0: ਜਾਣ
1: ਵਾਹ,
0: ਤੈਨੂੰ ਉਮਰਾਂ ਵੀ
1: ਉਮਰ ਸਾਡੀਆਂ,
0: ਸਾਡੀਆਂ, ਤੂੰ ਬੈਰੀਆਂ ਨੂੰ ਮਾਰ ਮੁਕਾਵੇ, ਉਹ ਤੇਰੀ ਵਰਦੀ ਨੂੰ ਲੱਖ ਸਲਾਮਾਂ।

0: ਜਿਹੜੀਆਂ ਮਾਵਾਂ ਘਰ ਦੇ ਪਿੱਛੇ ਹਨ ਜੀ ਨੇ ਜਿਹੜੇ ਉਹ ਕਿਵੇਂ ਕਿਵੇਂ ਸੋਚਦੇ ਨੇ।
1: ਜੀ ਜੀ
0: ਮਾਵਾਂ ਮੰਗਦੀਆਂ ਪੁੱਤਾਂ ਲਈ ਦੁਆਵਾਂ, ਮਾਵਾਂ ਮੰਗਦੀਆਂ ਪੁੱਤਾਂ ਲਈ ਦੁਆਵਾਂ, ਮਾਂ ਭਾਰਤੀ ਦੀ ਲਾਜ ਤੂੰ ਬਚਾਵੇ, ਕਵੇ ਫੌਜਣ ਮੇਰੇ ਸੁਣ ਫੌਜੀਆ, ਮੇਰਾ ਮਾਣ ਵੀ ਦਿੱਤਾ ਤੂੰ ਵਧਾਵੇ, ਯਾਰ ਜੁੱਟ ਵੀ ਰਾਹ ਨੇ ਉਡੀਕਦੇ, ਯਾਰ ਜੁੱਟ ਵੀ ਰਾਹ ਨੇ ਉਡੀਕਦੇ, ਉਹ ਸਾਨੂੰ

0: ਆਦਰਮ ਤੇ ਅੰਤ ਵਿੱਚ ਹੈ ਜੀ, ਦੇਸ਼ ਸੁੱਖ ਦੀ ਨੀਂਦ ਅੱਜ ਸੋ ਰਿਹਾ,
1: ਵਾਹ ਜੀ,
0: ਦੇਸ਼ ਸੁੱਖ ਦੀ ਨੀਂਦ ਅੱਜ ਸੋ ਰਿਹਾ, ਤੇਰੇ ਰੁਤਬੇ ਦੀ ਏ ਪਛਾਣੇ, ਤੇਰੀ ਹਿੰਮਤ ਦਲੇਰੀ ਅੱਗੇ ਟੁੱਟ ਦੇ, ਤੇਰੀ ਹਿੰਮਤ ਦਲੇਰੀ ਅੱਗੇ ਟੁੱਟ ਦੇ, ਸ਼ੀਤ ਲਹਿਰ ਬਰਫੀਲੇ ਤੂਫਾਨੇ, ਮੰਗਾ ਰੱਬ ਤੋਂ ਦੁਆਵਾਂ ਹੱਥ ਜੋੜ ਕੇ, ਹੱਥ ਜੋੜ ਕੇ, ਹੱਥ ਜੋੜ ਕੇ, ਮੰਗਾ ਰੱਬ ਤੋਂ ਦੁਆਵਾਂ ਹੱਥ ਜੋੜ ਕੇ, ਲਿਖੇ ਲੇਖਣੀ ਹੈ ਗੀਤ ਤੇਰੀ ਸ਼ਾਨ ਦੇ, ਪਾਵਾਂ ਹਵਨ ਕੁੰਡ ਵਿੱਚ ਔਤੀਆਂ।

ਤੋਂ ਜਲ ਲਹਿਰਾਂਦਾ ਏ, ਹਰ ਭਾਰਤਵਾਸੀ ਦਿਲ ਤੋਂ ਇਸ ਨੂੰ ਸੀਸ ਝੁਕਾਉਂਦਾ ਏ। ਜਨ ਗਣ ਮਨ ਨਾਲ ਹੁੰਦਾ ਹੈ ਗੁਣਗਾਨ ਤਿਰੰਗੇ ਦਾ, ਦਿਲ ਤੋਂ ਆਪਾਂ ਕਰਨਾ ਹੈ ਸਨਮਾਨ ਤਿਰੰਗੇ ਦਾ। ਇਹ ਖਿਆਲ ਦੇਖਣਾ, ਇੱਕ ਰੰਗ ਸ਼ਾਂਤੀ ਦਾ ਇਸ ਵਿੱਚ, ਇੱਕ ਰੰਗ ਖੁਸ਼ਹਾਲੀ ਦਾ, ਤੀਜਾ ਰੰਗ ਸ਼ਹੀਦਾਂ ਦੀ ਹੈ ਖੂਨ ਦੀ ਲਾਲੀ ਦਾ। ਅਸ਼ੋਕ ਚੱਕਰ ਇੱਕ ਖਾਸ ਹੈ ਨਿਸ਼ਾਨ ਤਿਰੰਗੇ ਦਾ, ਅਸ਼ੋਕ ਚੱਕਰ ਇੱਕ ਖਾਸ ਹੈ।

0: ਬਹੁਤ ਇਹ ਕੋਈ ਕਪੜੇ ਦਾ ਟੁਕੜਾ ਨਹੀਂ, ਇਹ ਦੇਸ਼ ਦਾ ਦਰਪਣ ਹੈ। ਹਰ ਭਾਰਤ ਦੇਸ਼ ਦੇ ਵਾਸੀ ਦੀ ਇਹ ਦਿਲ ਦੀ ਧੜਕਣ ਹੈ।
1: ਬਹੁਤ ਅੱਛਾ
0: ਹੈ। ਤਰਤ ਤਿਰੰਗੇ ਦੀ, ਸਾਰਾ ਅਸਮਾਨ ਤਿਰੰਗੇ ਦਾ।
1: ਬਹੁਤ ਅੱਛਾ।
0: ਦਿਲ ਤੋਂ ਆਪਾਂ ਕਰਨਾ ਹੈ ਸਨਮਾਨ ਤਿਰੰਗੇ ਦਾ, ਬਸ ਇੰਨਾ ਕੁ ਹੈ ਭਾਸ਼ੀ ਅਰਮਾਨ ਤਿਰੰਗੇ ਦਾ।
1: ਬਹੁਤ ਅੱਛਾ
2: ਭਾਸ਼ੀ ਮੁਲਤਾਨੀ ਜੀ, ਵਾਕਈ ਸਾਨੂੰ ਆਪਣੇ ਦੇਸ਼ ਤੇ, ਆਪਣੇ ਦੇਸ਼ ਦੇ ਤਿਰੰਗੇ ਤੇ ਮਾਣ ਹੋਣਾ ਚਾਹੀਦਾ ਹੈ। ਆਜ਼ਾਦੀ ਦਿਵਸ ਤੇ ਸਿਰਫ ਦੇਸ਼ ਵਾਸੀ ਹੀ ਨਹੀਂ, ਸਾਡੇ ਦੇਸ਼ ਚ ਵਗਦੇ ਦਰਿਆ, ਹਰੀਆਂ ਭਰੀਆਂ ਪਹਿਲੀਆਂ, ਅਸਮਾਨ ਛੋਂਦੇ ਪਹਾੜ, ਖਿੜੇ ਫੁੱਲ, ਝਰਨੇ, ਸਾਰੀ ਕਾਇਨਾਤ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਗੀਤ ਗਾ ਰਹੀ ਏ। ਇਹ ਆਜ਼ਾਦੀ ਦਿਵਸ ਸਾਡੇ ਮਹਾਨ ਦੇਸ਼ ਲਈ ਪਿਆਰ, ਅਮਨ ਤੇ ਸ਼ਾਂਤੀ ਲੈ ਕੇ ਆਵੇ, ਇਹੀ ਸਾਡੀ ਦੁਆ ਏ। ਅੱਜ ਦੇ ਕਵੀ ਦਰਬਾਰ ਚ ਹਿੱਸਾ ਲੈ ਰਹੇ ਸਨ ਗੁਰਚਰਨ ਸਿੰਘ ਚਰਨ, ਪਵਨ ਕੁਮਾਰ, ਰਜਵੰਤ ਕੌਰ ਰਾਜ ਤੇ ਸੁਭਾਸ਼ ਚੰਦਰ ਉਰਫ ਭਾਸ਼ੀ ਮੁਲਤਾਨੀ। ਤੁਹਾਡੇ ਸਾਰਿਆਂ ਦੇ ਅਸੀਂ ਧੰਨਵਾਦੀ ਹਾਂ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਅਗਲੇ ਪ੍ਰੋਗਰਾਮ ਚ ਫਿਰ ਮਿਲਾਂਗੇ। ਹੁਣ ਹਰਜੀਤ ਕੌਰ ਨੂੰ ਇਜਾਜ਼ਤ ਦਿਓ।

0: ਵੰਦੇ ਮਾਤਰਮ ਦੀ ਭਾਵਨਾ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਨੂੰ ਪ੍ਰੇਰਿਤ ਕੀਤੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਆਤਮਕਥਾ ਜਾਰੀ ਕੀਤੀ। ਪੰਜਾਬ ਦੇ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ਅੱਜ ਬੰਗਲਾਦੇਸ਼ ਰੇਲਵੇ ਲਈ 19 LHP ਬਰਾਡਗੇਜ ਮੁਸਾਫਰ ਡੱਬਿਆਂ ਦੀ ਪਹਿਲੀ ਖੇਪ ਰਵਾਨਾ ਕਰ ਰਹੀ ਹੈ। ਅਤੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਇਕ ਪਿਕਅਪ ਵਾਹਨ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ 4 ਲੋਕਾਂ ਦੀ ਮੌਤ, 9 ਜ਼ਖਮੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਸਰਕਾਰ ਵਿਦਿਆਰਥੀ ਮੁੱਦਿਆਂ ਸਮੇਤ ਕਿਸੇ ਵੀ ਮੁੱਦੇ ਤੇ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਸੰਸਦ ਚ ਮੈਂਬਰਾਂ ਵੱਲੋਂ ਉਠਾਏ ਗਏ ਸਾਰੇ ਸਵਾਲਾਂ ਦੇ ਜਵਾਬ ਦੇਵੇਗੀ। ਸੰਸਦ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤੇ ਉਹ ਚਰਚਾ ਲਈ ਤਿਆਰ ਹੈ।
1: आज 3 बजे तक स्पीकर साहब को वो पत्र दे दें, 3 बजे से लेकर कल 3 बजे तक सभी प्रकार की चर्चा के लिए हम तैयार हैं। मैं सदन में ही बैठूंगा, सबको सुनूंगा और सब चीजों का जवाब दूंगा। सरकार के पास छुपाने के लिए कुछ नहीं, देश की जनता के सामने सारी चीजें स्पष्ट हो जाए, दूध का दूध और पानी का पानी हो जाए।
0: ਅਮਿਤ ਸ਼ਾਹ ਨੇ ਕਿਹਾ ਕਿ ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਸਰਕਾਰ ਨੀਟ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਸਾਰੇ ਪਹਿਲੂਆਂ ਤੇ ਚਰਚਾ ਕਰਨ ਲਈ ਤਿਆਰ ਹੈ। ਉਨੂਾਂ ਕਿਹਾ ਕਿ ਅਜਿਹੇ ਗੰਭੀਰ ਮੁੱਦੇ ਤੇ ਸੰਸਦੀ ਪ੍ਰਕਿਰਿਆਵਾਂ ਮੁਤਾਬਕ ਚਰਚਾ ਕੀਤੀ ਜਾਣੀ ਚਾਹੀਦੀ ਹੈ। ਅਮਿਤ ਸ਼ਾਹ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਧਿਰ ਸਦਨ ਨੂੰ ਕੰਮ ਨਹੀਂ ਕਰਨ ਦੇ ਰਹੀ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਅੱਜ ਸਵੇਰੇ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਤੇ ਅਯੋਧਿਆ ਰਾਮ ਮੰਦਰ ਨੂੰ ਦਾਨ ਚ ਕਥਿਤ ਬੇਨੀਮੀਆਂ ਦਾ ਮੁੱਦਾ ਚੁੱਕਿਆ। ਸ੍ਰੀ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸਦਨ ਨੂੰ ਕੰਮ ਕਰਨ ਦੇਣ ਦੀ ਇਜਾਜ਼ਤ ਦੀ ਅਪੀਲ ਕੀਤੀ। ਉਨੂਾਂ ਕਿਹਾ ਕਿ ਭਾਵੇਂ ਨੀਤੀਆਂ ਤੇ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ, ਪਰ ਦੇਸ਼ ਦੇ ਲੋਕ ਚਾਹੁੰਦੇ ਨੇ ਕਿ ਸੰਸਦ ਸੁਚਾਰੂ ਢੰਗ ਨਾਲ ਚੱਲੇ। ਲਗਾਤਾਰ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਨੇ ਕਿਹਾ ਕਿ ਅੱਜ ਅੰਤਰਰਾਸ਼ਟਰੀ ਯੁਵਾ ਦਿਵਸ ਹੈ ਤੇ ਦੇਸ਼ ਦੇ ਨੌਜਵਾਨ ਸਿੱਖਿਆ, ਵਿਗਿਆਨ, ਪੁਲਾੜ, ਤਕਨਾਲੋਜੀ ਤੇ ਉੱਦਮਤਾ ਸਮੇਤ ਕਈ ਖੇਤਰਾਂ ਚ ਆਪਣੀ ਪਛਾਣ ਬਣਾ ਰਹੇ ਨੇ।
1: आज अंतर्राष्ट्रीय युवा दिवस है और विश्व स्तर पर भारत के युवाओं ने शिक्षा, विज्ञान, अंतरिक्ष, विज्ञान, टेक्नोलॉजी, उद्यमिता कई क्षेत्रों के अंदर विशेष पहचान बनाई है। आज उनका सामर्थ्य के कारण दुनिया में भारत का नाम हो रहा है। देश का युवा भी चाहता है कि उनके विषयों पर चर्चा हो।
0: ਉਧਰ ਰਾਜ ਸਭਾ ਵਿਚ ਵੀ ਇਸੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ। ਜਦੋਂ ਸਵੇਰੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਮੰਤਰੀਆਂ ਨੇ ਆਪੋ ਆਪਣੇ ਮੰਤਰਾਲਿਆਂ ਦੇ ਦਸਤਾਵੇਜ਼ ਮੇਜ਼ ਤੇ ਰੱਖੇ। ਰੱਖਿਆ ਵਿੱਤ, ਆਵਾਜਾਈ, ਸੈਰ ਸਪਾਟਾ ਤੇ ਸਭਿਆਚਾਰ, ਖੇਤੀਬਾੜੀ, ਪਸ਼ੂ ਪਾਲਣ ਤੇ ਫੂਡ ਪ੍ਰੋਸੈਸਿੰਗ, ਕੋਲਾ ਖਾਣ ਤੇ ਸਟੀਲ ਬਾਰੇ ਸੰਸਦੀ ਸਥਾਈ ਕਮੇਟੀਆਂ ਦੀਆਂ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਆਂ। ਰਾਜ ਸਭਾ ਦੇ ਸਭਾਪਤੀ CP ਰਾਧਾ ਕ੍ਰਿਸ਼ਨਾ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਸਿਫਰ ਕਾਲ ਸ਼ੁਰੂ ਕੀਤਾ। ਹੰਗਾਮੇ ਦਰਮਿਆਨ ਸਭਾਪਤੀ ਨੇ ਸਦਨ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਾ ਨੇ ਕਿਹੈ ਕਿ ਵੰਦੇ ਮਾਤਰਮ ਦੀ ਭਾਵਨਾ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਨੂੰ ਪ੍ਰੇਰਿਤ ਕੀਤੈ ਤੇ ਦੇਸ਼ ਦੀ ਪਛਾਣ ਨੂੰ ਮਜ਼ਬੂਤ ਕਰਨਾ ਜਾਰੀ ਰਖਿਐ। ਉਨੂਾਂ ਇਹ ਗੱਲ ਸਭਿਆਚਾਰ ਮੰਤਰਾਲੇ ਵੱਲੋਂ ਰਾਸ਼ਟਰੀ ਗੀਤ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਹਰ ਘਰ ਤਿਰੰਗਾ ਬਾਈਕ ਰੈਲੀ ਚ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਹੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਵੰਦੇ ਮਾਤਰਮ ਦੇ ਸ਼ਬਦਾਂ ਨੇ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਇਐ। ਵੀਰ ਸਾਵਰਕਰ, ਨੇਤਾ ਜੀ ਸੁਭਾਸ਼ ਚੰਦਰ ਬੋਸ ਵਰਗੇ ਆਜ਼ਾਦੀ ਘੁਲਾਟੀਆਂ ਦੇ ਬਲੀਦਾਨ ਨੂੰ ਯਾਦ ਕਰਦਿਆਂ ਉਨੂਾਂ ਕਿਹਾ ਕਿ ਉਨੂਾਂ ਦੀ ਹਿੰਮਤ ਨੇ ਵੰਦੇ ਮਾਤਰਮ ਦੀ ਭਾਵਨਾ ਨੂੰ ਜਗਾਈ ਰਖਿਐ। ਇਸ ਮੌਕੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਡਾ. ਜਿਤੇਂਦਰ ਸਿੰਘ ਤੇ ਹੋਰ ਮੰਤਰੀ ਵੀ ਮੌਜੂਦ ਰਹੇ। ਹਰ ਘਰ ਤਿਰੰਗਾ ਮੁਹਿੰਮ ਤਹਿਤ ਦੇਸ਼ ਭਰ ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ। ਯੁਵਾ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਸਵੇਰੇ ਮੇਜਰ ਧਿਆਨ ਚੰਦ ਸਟੇਡੀਅਮ ਤੋਂ ਹਰ ਘਰ ਤਿਰੰਗਾ ਸਾਈਕਲ ਰੈਲੀ ਨੂੰ ਰਵਾਨਾ ਕੀਤਾ। ਉਧਰ ਜੰਮੂ ਕਸ਼ਮੀਰ ਚ ਅੱਜ ਸ੍ਰੀਨਗਰ ਦੀ ਮਸ਼ਹੂਰ ਡਲ ਝੀਲ ਦੇ ਕੰਢੇ ਤੇ ਇਕ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNEWS ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਇਕ ਸਮਾਰੋਹ ਦੌਰਾਨ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਵੈ ਜੀਵਨੀ ਭਾਰਤੀ ਗਣਰਾਜ ਦੀ ਜਿੱਤ ਮੇਰੀ ਜ਼ਿੰਦਗੀ ਮੇਰਾ ਸੰਘਰਸ਼ ਜਾਰੀ ਕੀਤੀ। ਇਸ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਉਹ ਸਾਬਕਾ ਰਾਸ਼ਟਰਪਤੀ ਕੋਵਿੰਦ ਦੇ ਜੀਵਨ ਤੇ ਤਜਰਬਿਆਂ ਤੇ ਯੋਗਤਾਵਾਂ ਤੇ ਭਰੋਸਾ ਰੱਖਦੇ ਨੇ ਤੇ ਸਵੈ ਜੀਵਨੀ ਭਾਰਤੀ ਲੋਕਤੰਤਰ ਤੇ ਸਮਾਜ ਲਈ ਕੀਮਤੀ ਖਜ਼ਾਨਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ੍ਰੀ ਕੋਵਿੰਦ ਦੇ ਜੀਵਨ ਤੇ ਸਮਾਜ ਤੇ ਰਾਸ਼ਟਰ ਲਈ ਉਨੂਾਂ ਦੇ ਯੋਗਦਾਨ ਬਾਰੇ ਬਹੁਤ ਕੁਝ ਵਿਸਥਾਰ ਚ ਕਿਹਾ ਜਾ ਸਕਦੈ।

0: ਉਹਨਾਂ ਲੋਕਾਂ ਤੇ ਖਾਸ ਕਰ ਨੌਜਵਾਨਾਂ ਨੂੰ ਇਸ ਤੋਂ ਪੂਰਾ ਲਾਭ ਉਠਾਉਣ ਲਈ ਕਿਤਾਬ ਨੂੰ ਖੁਦ ਪੜ੍ਹਨ ਲਈ ਉਤਸ਼ਾਹਿਤ ਕੀਤਾ।
1: ਹਮੇ ਭਵਿਸ਼ ਮੇ ਗੋਵਿੰਦ ਜੀ ਜੈਸੇ ਅਨੇਕੋ ਯੁਵਾ ਚਾਹੀਏ ਜੋ ਪਰੇਸ਼ਾਨੀਓ ਸੇ ਪਰਾਸਤ ਨਾ ਹੋ, ਜੋ ਮੁਸ਼ਕਿਲੋਂ ਸੇ ਮਾਯੂਸ ਨਾ ਹੋ, ਬਲਕਿ ਆਪਣੀ ਮਿਹਨਤ ਸੇ ਹਰ ਮੰਜ਼ਿਲ ਕੋ ਆਸਾਨ ਬਣਾਨੇ ਕਾ ਹੌਸਲਾ ਰੱਖੇ। ਇਸੀ ਬਦਲਾਵ ਸੇ ਸਸ਼ਕਤ ਭਾਰਤ ਕੇ ਨਿਰਮਾਣ ਕਾ ਸੰਕਲਪ ਪੂਰਾ ਹੋਗਾ। ਯਹੀ ਸੇ ਆਤਮਨਿਰਭਰ ਔਰ ਵਿਕਸਿਤ ਭਾਰਤ ਕਾ ਰਾਸਤਾ ਬਣੇਗਾ।
0: ਇਹ ਸਵੈ ਜੀਵਨੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਜੀਵਨ ਯਾਤਰਾ ਦਾ ਇਕ ਬਹੁਤ ਹੀ ਨਿੱਜੀ ਬਿਰਤਾਂਤ ਪੇਸ਼ ਕਰਦੀ ਹੈ, ਜਿਸ ਵਿਚ ਉਨ੍ਹਾਂ ਦੇ ਤਜਰਬੇ, ਸੰਘਰਸ਼ ਤੇ ਪ੍ਰਾਪਤੀਆਂ, ਉਨ੍ਹਾਂ ਦੇ ਸ਼ੁਰੂਆਤੀ ਜੀਵਨ ਤੋਂ ਲੈ ਕੇ ਸ਼ਾਨਦਾਰ ਜਨਤਕ ਜੀਵਨ ਤੇ ਅਖੀਰ ਚ ਭਾਰਤ ਦੇ ਚੌਦਵੇਂ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਸੇਵਾ ਦਾ ਵਰਣਨ ਕੀਤਾ ਗਿਐ। ਪੰਜਾਬ ਦੇ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ਅੱਜ ਬੰਗਲਾਦੇਸ਼ ਰੇਲਵੇ ਲਈ 19 LHP ਬ੍ਰਾਡਗੇਜ ਮੁਸਾਫਰ ਡੱਬਿਆਂ ਦੀ ਪਹਿਲੀ ਖੇਪ ਰਵਾਨਾ ਕਰ ਰਹੀ ਹੈ। ਇਸ ਰੈਕ ਵਿਚ 3 AC ਸਲੀਪਰ ਕਾਰ, 3 AC ਚੇਅਰ ਕਾਰ, 11 ਨਾਨ AC ਚੇਅਰ ਕਾਰ ਤੇ 2 ਪਾਵਰ ਕਾਰ ਸ਼ਾਮਲ ਨੇ। ਇਨ੍ਹਾਂ ਕੋਚ ਵਿਚ ਕਈ ਵਿਲੱਖਣ ਡਿਜ਼ਾਇਨ ਵਿਸ਼ੇਸ਼ਤਾਵਾਂ ਤੇ ਸੋਚ ਸ਼ਾਮਲ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਪਹਿਲੀ ਵਾਰ ਇਸ ਕਿਸਮ ਦੇ ਕੋਚ ਵਿਕਸਿਤ ਕੀਤੇ ਗਏ ਨੇ। ਅਧਿਕਾਰਤ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਸਾਡੇ ਪੱਤਰਕਾਰ ਨੇ ਦਸਿਆ ਕਿ ਇਨ੍ਹਾਂ ਕੋਚ ਨੂੰ ਬੰਗਲਾਦੇਸ਼ ਰੇਲਵੇ ਦੀਆਂ ਸੰਚਾਲਨ ਤੇ ਮੁਸਾਫਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਤੌਰ ਤੇ ਡਿਜ਼ਾਇਨ ਕੀਤਾ ਗਿਐ। ਇਸ ਵਿਚ ਬੈਠਣ ਦੀ ਵਿਵਸਥਾ ਵਿਚ ਸਟੇਨਲੈਸ ਸਟੀਲ ਦੇ ਆਰਮ ਰੈਸਟ ਅਤੇ ਸਟੇਨਲੈਸ ਸਟੀਲ ਫੁੱਟ ਰੈਸਟ ਦੇ ਨਾਲ ਵਿਸ਼ੇਸ਼ ਤੌਰ ਤੇ ਡਿਜ਼ਾਇਨ ਕੀਤੀਆਂ ਕੁਰਸੀਆਂ ਸ਼ਾਮਲ ਨੇ। ਉਨ੍ਹਾਂ ਕੋਲ ਇਕ ਏਕੀਕ੍ਰਿਤ CCTV ਨਿਗਰਾਨੀ ਪ੍ਰਣਾਲੀ, ਇਕ ਮੁਸਾਫਰ ਅਲਾਰਮ ਸਿਸਟਮ, ਇਕ ਬੇਬੀ ਕੇਅਰ ਰੂਮ ਤੇ ਇਕ ਹੋਰ ਰੂਮ ਵੀ ਸ਼ਾਮਲ ਹੈ। RCF ਕਪੂਰਥਲਾ ਤੇ ਬੰਗਲਾਦੇਸ਼ ਰੇਲਵੇ ਦਰਮਿਆਨ ਇਸ ਸਹਿਯੋਗ ਦੀ ਸ਼ੁਰੂਆਤ ਸਾਲ 2015-16 ਦੌਰਾਨ 120 LHP ਬ੍ਰਾਡਗੇਜ ਯਾਤਰੀ ਕੋਚ ਦੀ ਸਫਲ ਸਪਲਾਈ ਨਾਲ ਹੋਈ ਸੀ। ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸੈਂਬਰੀਗੈਲੀਓ ਨੇ ਬ੍ਰਿਟੇਨ ਚ ਰਹਿੰਦੇ ਪੰਜਾਬੀਆਂ ਦੀਆਂ ਵੱਖ ਵੱਖ ਚਿੰਤਾਵਾਂ ਤੇ ਚਰਚਾ ਕੀਤੀ, ਜਿਸ ਵਿਚ ਉਨ੍ਹਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਵੀ ਸ਼ਾਮਲ ਨੇ। ਸੈਂਬਰੀਗੈਲੀਓ ਤੇ ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾ ਰਵਜੋਤ ਸਿੰਘ ਦੋਵਾਂ ਨੇ ਕੱਲ੍ਹ ਚੰਡੀਗੜ੍ਹ ਵਿਖੇ ਆਪਣੀ ਮੁਲਾਕਾਤ ਦੌਰਾਨ ਪੰਜਾਬੀ ਪ੍ਰਵਾਸੀ ਭਾਈਚਾਰੇ ਨਾਲ ਸਬੰਧਤ ਮਾਮਲਿਆਂ ਤੇ ਆਪਸੀ ਸੰਚਾਰ ਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਡਿਪਟੀ ਹਾਈ ਕਮਿਸ਼ਨਰ ਨੇ ਨੌਜਵਾਨਾਂ ਨੂੰ ਵੀਜ਼ਾ ਧੋਖਾਧੜੀ ਤੇ ਬ੍ਰਿਟੇਨ ਚ ਸੁਰੱਖਿਅਤ ਅਤੇ ਕਾਨੂੰਨੀ ਗਤੀਸ਼ੀਲਤਾ ਬਾਰੇ ਜਾਗਰੂਕ ਕਰਨ ਲਈ ਲੁਧਿਆਣਾ ਦੇ ਇਕ ਪਿੰਡ ਦਾ ਦੌਰਾ ਵੀ ਕੀਤਾ। ਬਾਅਦ ਵਿਚ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨਾਲ ਸਿੱਧੇ ਜੁੜਨ ਤੇ ਤਜਰਬੇ ਸੁਣਨ ਦਾ ਇਕ ਵਧੀਆ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਸਹੀ ਜਾਣਕਾਰੀ ਤੱਕ ਪਹੁੰਚ ਲੋਕਾਂ ਨੂੰ ਵੀਜ਼ਾ ਧੋਖਾਧੜੀ ਤੇ ਅਸੁਰੱਖਿਅਤ ਪ੍ਰਵਾਸ ਰੂਟਾਂ ਤੋਂ ਬਚਾਉਣ ਦੇ ਸਭ ਤੋਂ ਵਧੀਆ ਤਰੀਕਿਆਂ ਵਿਚੋਂ ਇਕ ਹੈ। ਹਰਿਆਣਾ ਗੁਣਵੱਤਾ ਭਰੋਸਗੀ ਅਥਾਰਟੀ ਦੇ ਚੇਅਰਮੈਨ ਸਮੀਰ ਪਾਲ ਸਰੋਂ ਨੇ ਨਵੀਂ ਦਿੱਲੀ ਚ ਭਾਰਤੀ ਗੁਣਵੱਤਾ ਕੌਂਸਲ ਦੇ ਮੁੱਖ ਦਫ਼ਤਰ ਵਿਖੇ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ। ਸ੍ਰੀ ਸਰੋਂ ਨੇ ਦਸਿਆ ਕਿ ਮੀਟਿੰਗ ਚ ਹਰਿਆਣਾ ਵਿਚ ਗੁਣਵੱਤਾ ਭਰੋਸਗੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਹੋਰ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਸ੍ਰੀ ਰੇਣੂਕਾਜ਼ੀ ਵਿਧਾਨ ਸਭਾ ਹਲਕੇ ਦੇ ਗੈਟਰੌਕ ਨੇੜੇ ਇਕ ਪਿਕਅਪ ਵਾਹਨ ਡੂੰਘੀ ਖੱਡ ਵਿਚ ਡਿੱਗ ਗਿਆ। ਹਾਦਸੇ ਚ 4 ਲੋਕਾਂ ਦੀ ਮੌਤ ਹੋ ਗਈ ਤੇ 9 ਜ਼ਖਮੀ ਹੋਏ ਨੇ। ਜ਼ਖਮੀਆਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਏ। ਸਾਰਿਆਂ ਨੂੰ ਇਲਾਜ ਲਈ ਨਾਹਨ ਮੈਡੀਕਲ ਕਾਲਜ ਭੇਜਿਆ ਗਿਐ। ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦਾ ਨੇ ਅਮਰੀਕਾ ਵਿਚ ਆਯੋਜਿਤ ਇਕ ਗ੍ਰੈਂਡ ਸ਼ਤਰੰਜ ਟੂਰ ਇਵੈਂਟ ਸਿੰਘ ਫੀਲਡ ਕੱਪ ਦੇ ਦੂਜੇ ਦੌਰ ਵਿਚ ਜਾਵੋਖੀਰ ਸਿੰਦਾਰੋਵ ਨੂੰ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਪ੍ਰਗਿਆਨਾਨੰਦਾ ਨੇ ਹੁਣ 2 ਮੈਚਾਂ ਤੋਂ 1.5 ਅੰਕ ਹਾਸਲ ਕੀਤੇ ਨੇ। ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸਰਕਾਰ ਵਿਦਿਆਰਥੀ ਮੁੱਦਿਆਂ ਸਮੇਤ ਕਿਸੇ ਵੀ ਮੁੱਦੇ ਤੇ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਦੁਪਹਿਰ 2 ਵਜੇ ਤੱਕ ਮੁਲਤਵੀ ਹੋਈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਵੰਦੇ ਮਾਤਰਮ ਦੀ ਭਾਵਨਾ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਨੂੰ ਪ੍ਰੇਰਿਤ ਕੀਤੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਆਤਮਕਥਾ ਜਾਰੀ ਕੀਤੀ। ਪੰਜਾਬ ਦੇ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ਅੱਜ ਬੰਗਲਾਦੇਸ਼ ਰੇਲਵੇ ਲਈ 19 LHP ਬ੍ਰਾਡਗੇਜ ਮੁਸਾਫਰ ਡੱਬਿਆਂ ਦੀ ਪਹਿਲੀ ਖੇਪ ਰਵਾਨਾ ਕਰ ਰਹੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।